ਗਿਆ ਪਤਾ ਨਹੀਂ ਮਾਰੀ ਦੇ ਪਿੰਗਾਂ ਨਾਵਾਨੂੰ ਤੇਰੀ ਗਿਆ ਸੇ ਮੂਯੋ ਗਾਇਓ ਜੇ ਹੋ ਤੇ ਗਾਇਆ ਖੁਰਾ ਮਾਇਆ ਖੁਰਾ ਮਾ ਤੇ ਗਿਆ ਖੂ ਪਵੇਰੇ ਆਇਓ ਯਾ ਖੁਚੇ ਨੀ ਸੋਮਾ ਸੋਮਾ ਨਾ ਮਹੇਂਦੇ ਆਇਆ ਖੁਰਾਂ ਹੀ ਮੇਰੇ ਮੇ ਨੋ ਵੀ ਬੋ ਕੋ ਵੀ ਬੋ ਕੋ ਵੀ ਬੋ ਕੋ ਵੀ।